ਤੇ ਸਿਸ ਨੇ ਸਸਤਿਆ ਨੇ ਬੀਤਦੇ ਵਿਕਾਸ ਪੀੜੀ ਲਯਾਂਵਿਤ ਨਾਦੇ ਸਨਾਯੂ ਪੱਧਤੀ ਪਿਨਵੀ ਮਟਦੇ ਰੁਧਿਰੇ